0: ਦੇ ਸਾਈ ਹੋ ਜੈਨ ਵਾਸੀ ਕੋ ਤਾਂ ਜੈਨ ਨਵੇ ਕੀ ਹਨ
1: ਕਿ ਮੁਸਲਮਾਨ ਦੇ ਸ਼ੁਰੂ ਦੁਆਰਾ ਜਨੀ ਉਚਾਰੀ ਸੰਦੇਸ਼।